ਉਸ ਪਸੰਦ ਨੂੰ ਰਾਇ ਰੰਦੋ ਰਹੇ ਹਾਂ ਸਿਮੋ ਤੇ ਮੈਂ ਬੈਨਾ ਬੈਨਾ ਕੇ ਨੁਗਨਾ ਯਾਨੇ ਤੇ ਪੁਰਗਨ ਤੇ ਯਾਂ ਮੈਂ ਨਨੋ ਕੇ ਸਨਾ ਵਾਰ ਕਾ ਤੋ ਨਾ ਰਾ ਕਾ ਤਨੋ ਤੰਦ ਨੋ ਕਾਓ ਕਿੰਦੇ ਇੰਗਾ ਬੰਗਾਇਓ ਅਰੇ ਤੰਗੇ ਲਕਿਨਾ ਕੋਨ ਤੇ ਤਮੋ ਅੰਤਾਈ।